ਮਕਲੀਏ ਜੇ ਬਾਗ ਜਿਹੜੀ ਜੋਗੀਏ ਜੇ ਥਾਕ ਜਿਹੜੀ ਮਕਲੀਏ ਜੇ ਬਾਗ ਜਿਹੜੀ ਜੋਗੀਏ ਜੇ ਥਾਕ ਜਿਹੜੀ ਤੋਲੇ ਖਿਆਲ ਮੁਹਜਾ ਹਨ ਸੂਹ ਖਾਂ ਵੀ ਸੁੰਦਰ ਤੁਹਾਡੇ ਮਿਜ਼ਾਜ ਜਿਹੜਾ ਤੁਹਾਡੇ ਸ਼ਹਿਰ ਜਾ ਮੰਜ਼ਰ ਸਰ ਸਬਜ਼ ਘਟ ਘੜੀ ਲੈ ਅਰਸੋ ਰਹਿਣ ਥਾ ਬੰਜਰ।